0: ਤੇ ਹੱਥ ਲਬ ਲਬੀ ਪਾ ਪਕੜੇ ਨਾਲ ਨੇ ਨੀਚੀ ਕਰ ਲੈਵੇ ਮਹਾਦੇਵ ਜੋਗੀ ਸੁਮਰ ਕੇ ਏਕਦਮ ਐਸੇ ਛੋੜੀ ਕੇ ਦਰਾਗ ਦੇਸੀ ਗੋਲੀ ਇੱਕ ਸਾਥ ਦੋਨੋਂ ਗੋਲੀ ਆਪਸ ਮੇ ਭਿੜ ਭਿੜ ਕੇ ਟੁਕੜਾ ਹੋ ਕੇ ਸੀੜੇ ਹੋ ਕੇ ਕਹਾ ਜ਼ਮੀਨ ਮੇ
1: ਗਿਰ ਜਾਵੇ
0: ਮਹਾਰਾਜ ਬੋਲੇ ਰਾ ਰਾ ਰਾ ਰਾ ਬੁਰਾ ਕੀ ਸੀ ਪੈਸੀ ਮੇਰੇ ਸੇ ਸੁਦੇਨ ਕੀ ਕੋਈ ਨਹੀਂ
1: ਦੇਖਾ ਦੁਨੀਆ ਮੇ
0: ਬਹੁਤ ਖੁਸ਼ ਮੇਰੇ ਬੇਟੇ ਬਹੁਤ ਨਿਕਾਲ ਕੇ
1: ਨਿਸ਼ਾਨ ਸੇ ਪੱਕਾ
0: 21 ਰੁਪਿਆ ਮਹਾਰਾਜ ਕੋ ਦਿਆ 21 30 ਰੁਪਿਆ ਔਰ ਮਿਲਾ ਕੇ ਮਹਾਰਾਜ ਨੇ 51 ਰੁਪਿਆ ਵਾਪਸ ਕਰਕੇ ਦੇ ਦੇਵੇ ਵਾ ਮੇਰੇ ਬੇਟਾ ਬਹੁਤ ਖੁਸ਼ ਮੈਂ ਤੁਮਸੇ ਮੇਰੇ ਸ਼ਹਿਰ ਨੇ ਮੇਰੇ ਰਾਸਤ ਨੇ ਮੇਰੇ ਐਸੇ ਜਵਾਨੋ ਬੇਟਾ ਆਰਾਮ ਸੇ ਖਾਓ ਕਮਾਓ ਔਰ ਮੌਜ ਕਰੋ ਜਬ ਵੀ ਕਭੀ ਮੁਝੇ ਜ਼ਰੂਰਤ ਪੜੀ ਤੁਮਨੇ ਬੇਟਾਓ ਕੋ ਯਾਦ ਕਰੋ ਮਹਾਰਾਜ ਆਪਕੇ ਲਿਏ ਤਿਆਰ ਹੈ

0: ਆਥੇ ਦੰਦਾਨਾ ਕਿਉਂ ਪਾਸ ਨਾ ਆਥੇ ਦੰਦਾਨਾ ਜਾ ਮਾਰੀਏ ਬਾਤਾਂ ਦੰਦਾਨਾ ਦਿਲ ਤੋੜੀਏ ਘਾਤਾਂ ਦੰਦਾਨਾ ਤੁਮੇ ਕਿਧਰ ਕੋ ਜਾਤਾ ਦੰਦਾਨਾ ਕਿਉਂ ਪਾਸ ਨਾ ਆਥੇ ਦੰਦਾਨਾ ਜਾ ਮਾਰੀਏ ਬਾਤਾਂ ਦੰਦਾਨਾ ਦਿਲ ਤੋੜੀਏ ਘਾਤਾਂ ਦੰਦਾਨਾ ਹਮ ਤੇਰੇ ਚਾਹਨੇ ਵਾਲੇ ਹੈ।
1: अभी आपने मोहम्मद रफ़ी और महमूद को गुमनाम फिल्म में सुना। शैलेंद्र के लिखे इस गीत की धुन बनाई थी शंकर जयकिशन ने। इसी के साथ ही आपके लिए कार्यक्रम अब यहीं समाप्त होता है। आज का सफर आपने तय किया प्रीति मिश्रा के साथ।